0: ਕਿਵੇਂ ਦਰਖਤ ਬਣਦਾ ਹੈ ਉਹ ਇਹਨਾਂ ਨੇ ਆਪਣੀ ਕਵਿਤਾ ਦੇ ਵਿੱਚ ਜ਼ਿਕਰ ਕੀਤਾ ਹੈ। ਹੁਣੇ ਤੁਸੀਂ ਅੰਮ੍ਰਿਤ ਲਾਲ ਦੀ ਕਵਿਤਾ ਨਾਲ ਰੂਬਰੂ ਹੋ ਰਹੇ ਸੀ ਤੇ ਹੁਣ ਅਸੀਂ ਅਜਿਹੀ ਕਵਿਤਰੀ ਪਾਸੋਂ ਕਵਿਤਾ ਦਾ ਆਨੰਦ ਮਾਣਾਂਗੇ ਜਿਨ੍ਹਾਂ ਦੀਆਂ ਕਵਿਤਾਵਾਂ ਸਰੋਤਿਆਂ ਪਾਸੋਂ ਬਹੁਤ ਮਾਣ ਪ੍ਰਾਪਤ ਕਰ ਚੁੱਕੀਆਂ ਨੇ। ਇਹ ਨੇ ਜਗਜੀਤ ਕੌਰ ਭੋਲੀ ਜੀ। ਇਹਨਾਂ ਦੀਆਂ ਕਵਿਤਾਵਾਂ 'ਚ ਉੱਤਮ ਰਵਾਨਗੀ ਹੈ ਤੇ ਅਦਭੁਤ ਉਚਾਰਨ ਵੀ। ਕਵਿਤਾ ਦੇ ਇਹ ਗੁਣ ਕਿਸੇ ਕਿਸੇ ਨੂੰ ਨਸੀਬ ਹੁੰਦੇ ਨੇ ਤੇ ਭੋਲੀ ਜੀ ਆਪਣੀ ਕਵਿਤਾ ਨਾਲ ਸਭ ਨੂੰ ਨਿਹਾਲ ਕਰੋ।
1: ਹਾਂਜੀ, ਕਵਿਤਾ ਪੇਸ਼ ਕਰ ਰਹੀ ਹਾਂ
0: ਜੀ,
1: ਜਿਸ ਵਿੱਚ ਇਹ ਸੰਦੇਸ਼ ਹੈ, ਜਿੰਨੀ ਦੇਰ ਜ਼ਿੰਦਗੀ ਹੈ ਖੁੱਲ ਕੇ ਜਿਓ।
0: ਵਾਹ, ਬਹੁਤ ਅੱਛਾ।
1: ਮੈਂ ਜੀਵ

0: तालियां विच इनू रोल ना भरे जहान अंदर कदर नहीं पैनी दिल दे दुश्मना विच हार जावांगे जे समझांगे मजाक इसनो नहीं लबने जमाने कदरदान इस दे पावे लख समझो रब्बी दात इसनो
1: बहुत अच्छा बहुत अच्छा
0: दिल दित्ता जे किसे नू समझ अपना
1: जी
0: दिल दित्ता जे किसे नू समझ अपना वक हुण दा खौफ कदे रखिए ना बन जावन पावे दुश्मन हजार इस दे रूहां मिलियां सी जद सांझी वाल नहीं सी कोई रूहां मिलियां सी जद सांझी वाल नहीं सी कोई जेकर टुट गए तां ढोल हजार वजणे बन जावन पावे दुश्मन हजार इस दे रूहां मिलियां सी जद सांझी वाल नहीं सी कोई रूहां मिलियां सी जद सांझी वाल नहीं सी कोई जेकर टुट गए तां ढोल हजार वजणे प्यार करिए तां तोड़ निभा लईए प्यार करिए तां तोड़ निभा लईए गैरां खातर इस नूं खेरू करिए ना जे सोच रखनी वख होवण दी फिर पींग तंग दी पाईए ना चुप करके वक्त टपा लईए दिल सांझे किसे नाल करिए
1: बहुत अच्छा बहुत अच्छा
0: सुन्ने दिलां दी कोई रौनक नहीं हुंदी सुन्ने दिलां दी कोई रौनक नहीं हुंदी मिल जावे जे किसे दा प्यार सच्चा मन प्यार दे फुल सजा लईए फिर दिलां दे इस बगीचे नूं रल फुल्लां नाल सजा लईए सुन्ने दिलां दी कोई रौनक नहीं हुंदी मिल जावे जे किसे दा प्यार सच्चा मन प्यार दे फुल सजा लईए फिर दिलां दे इस बगीचे नूं रल फुल्लां नाल सजा लईए वध जाणी दिलां दी रौनक वे दिल दे वेड़ियां विच सजा देईए
1: बहुत अच्छा
0: दिल दे वेड़ियां विच सजा देईए
1: बहुत अच्छा बहुत अच्छा वाकई प्रवीण जी दी कविता मन नूं छू गई ते हुण कवितावां दा एक गेड़ा होर ला लईए एक दौर होर शुरू करदे हां सारियां तों उहनां दी पसंद दी एक एक कविता होर सुणदे हां ते अमृत लाल जी अपनी एक वधिया जी कविता होर सुणाओ सानूं
2: मेरी कविता दा सरलेख है जी स्वर्ग दा एहसास
1: अच्छा स्वर्ग दा एहसास हुंदा है जी
2: पता नहीं स्वर्ग विच की होएगा पर स्वर्ग दा एहसास मैनूं इंज पासे जदों छोटा बाल किलकारियां मारे जदों छोटा बाल किलकारियां मारदा ਤਾਂ ਮੈਨੂੰ ਲੱਗਦਾ ਸਵਰਗ ਚ ਬੈਠਾ ਦੁੱਧ ਚੁੰਗ ਦੇ ਬਾਲ ਸਿਰ ਮਾਂ ਹੱਥ ਫੇਰੇ ਛੋਟਾ ਬਾਲ ਤੋਤਲੀ ਜਵਾਨੇ ਪਾਪਾ ਮਾਮਾ ਕਹੇ
1: ਸਵਰਗ ਹੀ ਹੈ
3: ਬਹੁਤ ਵਧੀਆ
2: ਚਾਰ ਗਲਵਕੜੀ ਵਿੱਚ ਪ੍ਰੇਮ ਪ੍ਰੇਮੀ ਅੱਖਾਂ ਬੰਦ ਕਰ ਲੈਣ ਪਿਆਰ ਗਲਵਕੜੀ ਵਿੱਚ ਪ੍ਰੇਮੀ ਅੱਖਾਂ ਬੰਦ ਕਰ ਲੈਣ ਕੁਦਰਤ ਦਾ ਦਿਲਕਸ਼ ਨਜ਼ਾਰੇ ਵੇਖ ਮਨ ਅਸ਼ ਅਸ਼ ਕਰ ਉੱਠੇ ਕੁਦਰਤ ਦੇ ਦਿਲਕਸ਼ ਨਜ਼ਾਰੇ ਕਰ ਮਨ ਅਸ਼ ਅਸ਼ ਕਰ ਉੱਠੇ ਸਵਾਣੀ ਪ੍ਰੇਮੀ ਲਈ ਗਰਮ ਪਕਵਾਨ ਪਰੋਸੇ ਕੋਈ ਮਧੁਰ ਗੀਤ ਸੁਣ ਤਨ ਵਿੱਚ ਝੁੰਚਣੀ ਫੈਲੇ
1: ਵਾਹ
3: ਵਾਹ ਜੀ ਵਾਹ
0: ਪਰਿਵਾਰਕ ਸੁੱਖ ਹੈ ਤੇ ਸਭ ਕੁਝ ਸਵਰਗ
1: ਪਤਨੀ ਅੱਛਾ ਖਾਣਾ ਬਣਾਵੇ
2: ਮਨਮੋਹਣੇ ਸੀਨ ਚਿਹਰੇ ਤੋਂ ਅੱਖਾਂ ਨਾਲ ਹਟਨ ਪਾਸੇ
1: ਜੀ
2: ਸਾਂਝੇ ਘਰ ਵਿੱਚ ਸੁਣਨ ਤ੍ਰਿਮਤਾਂ ਦੇ ਹਾਸੇ ਬੱਚਿਆਂ ਦੇ ਰੌਲੇ ਉੱਚੀ ਡੈਕ ਦੀਆਂ ਆਵਾਜ਼ਾਂ ਸਿਆਲੇ ਦੀ ਸਵੇਰੇ ਸੂਰਜ ਦਾ ਨਿੱਘ ਮਿਲੇ ਅੱਗ ਵਰਾਉਂਦੀ ਦੁਪਹਿਰ ਨੂੰ ਦਰਖਤਾਂ ਦੀ ਠੰਡੀ ਛਾਂ ਮਿਲੇ ਰੰਗ ਬਿਰੰਗੇ ਮਹਿਲ ਮਹਿਕ ਦੇ ਫੁੱਲਾਂ ਦੀ ਰਸ ਚੂਸਦੀ ਤਿਤਲੀ ਮੰਡਰਾਵੇ ਪਹਾੜ ਨਦੀਆਂ ਨਾਲੇ ਸਮੁੰਦਰ ਅਨੋਖੇ ਨਜ਼ਾਰੇ ਵੇਖਾਉਣ ਬੁੱਢੇ ਮਾਪਿਆਂ ਦੇ ਸੇਵਾ ਕਰਦੇ ਹੋਣ ਬੱਚੇ ਜਦ ਵੀ ਵੇਖਦਾ ਮਹਿਸੂਸਦਾ ਇਹ ਵਰਤਾਰੇ ਮਨ ਅੰਤਰ ਮਨ ਸੋਚਦਾ ਧਰਤੀ ਮਾਂ ਦੀ ਬੁੱਕਲ ਹੀ ਇਹ ਸਵਰਗ ਸੱਭਿਆ ਇਨਸਾਨਾਂ ਵਾਂਗੂ ਜੇ ਮੈਨੂੰ ਜਿਉਣਾ ਆਵੇ ਧਰਤੀ ਮਾਂ ਦੀ ਬੁੱਕਲ ਹੀ ਇਹ ਸਵਰਗ ਸੱਭਿਆ ਇਨਸਾਨਾਂ ਵਾਂਗ ਜੇ ਮੈਨੂੰ ਜਿਉਣਾ ਆਵੇ
1: ਬਹੁਤ ਅੱਛਾ ਮਾਂ ਦੀ ਬੁੱਕਲ ਤੋਂ ਵੱਧ ਤੇ ਕੁਛ ਨਹੀਂ
0: ਅਹਿਸਾਸ ਜੀ ਬਹੁਤ ਅੱਛਾ
1: ਬਹੁਤ ਵਧੀਆ ਅੰਮ੍ਰਿਤ ਲਾਲ ਜੀ ਨੇ ਤਾਂ ਕਮਾਲ ਕਰ ਦਿੱਤੀ ਕਵਿਤਾ ਦੇ ਬੋਲ ਆਵਾਜ਼ ਅਦਾਇਗੀ ਸਭ ਕੁਝ ਵਧੀਆ ਅੰਮ੍ਰਿਤ ਜੀ ਤੁਹਾਡੀ ਕਵਿਤਾ ਨਾਲ ਸਾਡਾ ਕਵੀ ਦਰਬਾਰ ਤਾਂ ਅੰਮ੍ਰਿਤ ਹੋ ਗਿਆ ਇੰਨੀ ਸੋਹਣੀ ਤੁਸੀਂ ਸਵਰਗ ਦੀ ਝਲਕ ਪੇਸ਼ ਕੀਤੀ ਤੇ ਹੁਣ ਜਗਜੀਤ ਕੌਰ ਭੋਲੀ ਜੀ ਨੂੰ ਗੁਜ਼ਾਰਿਸ਼ ਹੈ ਕਿ ਉਹ ਆਪਣੀ ਕੋਈ ਹੋਰ ਧੁੰਮਾ ਪਾ ਦੇਣ ਵਾਲੀ ਕਵਿਤਾ ਨਾਲ ਸਾਨੂੰ ਨਵਾਜਣ ਭੋਲੀ ਜੀ
3: एक गजल पेश है कृष्ण खिदमत है
1: जी
3: गजल पेश कर रही हूँ कुछ दर...

0: अच्छा, बहुत वधिया,
1: बहुत वधिया।
0: जगजीत कौर भोली जी का गजल पढ़न का अपना एक वखरा ही अंदाज है। बहुत बहुत शुक्रिया। ते हुण सुलखण सिंह जी नू अपनी वारी दी उडीक करदे दिस रहे ने। ते सुलखण जी आओ अपनी रचना नाल नवाजो।
2: धन्यवाद जी। मेरी अगली रचना दा शीर्षक है सच।
0: सच
2: अर्ज है, असी सच बोल के भी गुनाहगार सी, ओ झूठ बोल के भी सत्कार पौंदे रहे।
0: वाह।
2: असी सच बोल के भी गुनाहगार सी, ओ झूठ बोल के भी सत्कार पौंदे रहे।
0: जमाना इस तरह दा,
2: जिन्हां दियां राहां चो चुगे सी कंडे असी, ओ कंडे राह च छाडी बोंदे रहे। असी सच बोल के भी गुनाहगार सी, ओ झूठ बोल के भी सत्कार पौंदे रहे।
0: बिल्कुल ठीक।
2: ਇਹ ਕਿੱਦਾਂ ਦੀ ਹੈ ਆਬੋ ਹਵਾ ਦੋਸਤੋ, ਇਨਸਾਨ ਇਨਸਾਨ ਤੋਂ ਬੇਜ਼ਾਰ ਹੈ। ਇਹ ਕਿੱਦਾਂ ਦੀ ਹੈ ਆਬੋ ਹਵਾ ਦੋਸਤੋ, ਇਨਸਾਨ ਇਨਸਾਨ ਤੋਂ ਬੇਜ਼ਾਰ ਹੈ। ਕਹਿੰਦਾ ਤਾਂ ਹੈ ਕਿ ਮੈਂ ਖੁਸ਼ ਹਾਂ ਬੜਾ, ਪਰ ਖੁਸ਼ੀ ਆਪਣਿਆਂ ਦੀ ਤੂੰ ਹੀ ਅਵਾਜ਼ਾਰ ਹੈ। ਇਹ ਕਿੱਦਾਂ ਦੀ ਹੈ ਆਬੋ ਹਵਾ ਦੋਸਤੋ, ਇਨਸਾਨ ਇਨਸਾਨ ਤੋਂ ਬੇਜ਼ਾਰ ਹੈ। ਕਹਿੰਦਾ ਤਾਂ ਹੈ ਕਿ ਮੈਂ ਖੁਸ਼ ਹਾਂ ਬੜਾ, ਪਰ ਖੁਸ਼ੀ ਆਪਣਿਆਂ ਦੀ ਤੂੰ ਹੀ ਅਵਾਜ਼ਾਰ ਹੈ। ਸੁੱਟ ਕੇ ਕੰਡਿਆਂ ਚ ਉਹ ਜਿਉਂਦਿਆਂ ਨੂੰ, ਸੁੱਟ ਕੇ ਕੰਡਿਆਂ ਚ ਉਹ ਜਿਉਂਦਿਆਂ ਨੂੰ, ਮੋਹਾਂ ਤੇ ਫੁੱਲ ਚੜਾਉਂਦੇ ਰਹੇ। ਇਹ ਕਿੱਦਾਂ ਦੀ ਹੈ ਆਬੋ ਹਵਾ ਦੋਸਤੋ, ਇਨਸਾਨ ਇਨਸਾਨ ਤੋਂ ਬੇਜ਼ਾਰ ਹੈ। ਕਹਿੰਦਾ ਤਾਂ ਹੈ ਕਿ ਮੈਂ ਖੁਸ਼ ਹਾਂ ਬੜਾ, ਪਰ ਖੁਸ਼ੀ ਆਪਣੀਆਂ ਦੀ ਤੂੰ ਹੀ ਅਵਾਜ਼ਾਰ ਹੈ। ਸੁੱਟ ਕੇ ਕੰਡਿਆਂ ਚ ਉਹ ਜਿਉਂਦਿਆਂ ਨੂੰ, ਮੋਹਾਂ ਤੇ ਫੁੱਲ ਚੜਾਉਂਦੇ ਰਹੇ। ਅਸੀਂ ਸੱਚ ਬੋਲ ਕੇ ਵੀ ਗੁਨਾਹਗਾਰ ਸੀ, ਉਹ ਝੂਠ ਬੋਲ ਕੇ ਵੀ ਸਤਿਕਾਰ ਪਾਉਂਦੇ ਰਹੇ।
0: ਬਹੁਤ ਅੱਛਾ।
2: ਕੀ ਸੁਣਨ ਸੁਣਾਉਣ ਦੀ